0: अच्छा, जियां तुहां दस्या ना कि तुहां दे घर जड़े सै तेरियां पौंदे ने,
1: हाँ
0: तां इत्थों जड़ा सै तुहां क्या ए जमीन मुल्ले ले के इत्थों
1: ए मैं
0: बनाया?
1: हाँ जी ए 2008 च 9 च 10 च
0: हाँ जी।
1: ए मैं 3 साल च दुबारी 27 के नाल प्लाट खरीदिया
0: अच्छा,
1: जी।
0: कन दिखा ये जड़ी खड्ड है, कौन है खड्ड
1: ए
0: बखा
1: मांझी खड़
0: जो
1: है।
0: मांझी, दिखा पानी दी तो कोई कमी नहीं है ना?
1: हाँ जी कोई कमी नहीं। मैं मोटर भी लाइयो,
0: हाँ जी
1: इंजन भी रखे, 2 इंजन रखे, मोटर लाइयो,
0: हाँ
1: टुल्लू
0: जी
1: पंप लाइयो,
0: हाँ जी
1: उपरे ते कुल भी बनाई ही जायकाले, पर पिछली वाली फ्लड चला फ्लड देना खुल रही थी सारी।
0: अच्छा। जी जल तो हाँ ये शुरू किया है ना मशरूम का काम,
1: जी।
0: इससे पहले तो हाँ कुछ सिखलाई ले ही?
1: हाँ जी हाँ मैं ट्रेनिंग की थी 2 बारी, मतलब 16 की थी ट्रेनिंग जी।
0: हाँ जी
1: मतलब मशरूम प्लांट बारी जो की थी ना, प्लांट है बड़ा।
0: हाँ जी
1: एक बारी पालनपुर भी ली हूँ मैं, मतलब
0: अच्छा
1: हाँ 3 बारी
0: अच्छा
1: ट्रेनिंग की थी मैं जी।
0: अच्छा इस तरह जी कोई अनुदान वगैरह भी मिला विभाग से?
1: 8 लाख रुपया सब्सिडी सी दिता विभाग जी।
0: अच्छा
1: ये हाँ मतलब 1,88,000 रुपया औसत बैद है, मतलब टोटल अमाउंट था दुबारी, मतलब प्लांट
0: हाँ जी
1: खर्चा तो इस बीच जे ऐसा दुबारी 8 लाख रुपया गवर्नमेंट का होंगे, शायद 3 साल के बाद पाते हल दिता नहीं है तेना मतलब।
0: अच्छा
1: हाँ जी
0: अच्छा इसके बाद तुम्हारा उत्पादन तैयार हो गया,
1: जी।
0: फिर ये कुतु बेचना कुतु हो जाएगी?
1: इंया होंगे कि दुबारी के भी तो मंडी वगैरह ले जाते,
0: हाँ
1: मैं मंडी नहीं लींदा,
0: अच्छा
1: मैं क्या करता कि दुबारी मैं राती तोड़ने, मतलब राती तोड़ी साफ कर रखने, भ्यागा तड़के, मतलब पैकिंग करने के तोली लेने के मैं दुकाना दुकाना बेची लगा, कुछ
0: अच्छा
1: जो नहीं बिकन
0: हाँ
1: दुकाना दुकाना जो फालतू जल हो जाते तो मैं मोटरसाइकिल पर चक्कर भी लगाई ना, मैं लोगों से बेची लेना।
0: अच्छा नजदीक कौन बाजार पौंदा तो हाँ जो
1: नजदीक गगल वगैरह ही है।
0: अच्छा बिकी जाता भी है ना?
1: हाँ जी बिकी जाता, दुकाना दुकाना वाले दे देंगे,
0: हाँ जी
1: बाकी फालतू ज्यादा हो जाता तो हम ग्रांच भी चक्कर लाई दे मोटरसाइकिल
0: हाँ
1: प्लेट च पाई
0: जी हाँ जी। अच्छा तुहां दस्सिया कि बगीचा भी तुहां लगाया,
1: हाँ जी।
0: क्या क्या लगाए हो बगीचे च?
1: बगीचा मेरे वाला अखरोट चले जी,
0: अच्छा
1: जापानी फल भी चले हो,
0: हाँ जी
1: नींबू चले हो,
0: अच्छा
1: पलमन चले हो,
0: अच्छा
1: आड़ू चले हो, 50-60 अमरूद भी हैं, उसके बाद मैं 243 अनार थे,
0: अच्छा
1: पर अनार अनार मैं उखाड़ी ते कि अनार की संभाल सारे ते नहीं हुई, मैं सही ढंग ने किए कि किसी जो दिवाली फुल पाने बाद कने स्प्रे जे है हर 15 दिन ते बाद स्प्रे करना ही पौंदा,
0: हाँ जी
1: जे स्प्रे ना करिए तो बरखा पेगी तो दुमे दिन फिर स्प्रे करना पौंदा, जे
0: हाँ
1: ना
0: जी
1: करिए तो कीड़ी जी है तो डंगी जाती ना, मतलब अंदर अनार जे खराब हो जाए।
0: हाँ अच्छा तकरीबन तो हाँ लगभग सारे फलों के पौधे जड़े से लगाए हुए ना?
1: हाँ काफी ज्यादा लगाए जी। हाँ
0: अच्छा
1: कहीं दूसरी गल ये है कि दुबारी मतलब इतनी मैं ये प्लांट जो ऑर्गेनिक रखे मैं इस कैमिकल वगैरह बिल्कुल नहीं पाँगा,
0: अच्छा
1: घा वगैरह जो है मैं लेडीज लगा इतनी दुबारी इतने घा कटाई लैंदा,
0: हाँ
1: जियां हूँ सब्जी लगाई हो तो घा जो ऐसा मैं हाथों में कढ़ना,
0: अच्छा
1: ये नहीं करते कि दुबारी मतलब दवाई पाई थी पहले हम छली पाई हो छली घा हाँ हाथों ही टालना,
0: अच्छा
1: मतलब ये नहीं करना कि दुबारी हम छली दवाई पाई थी कि फिर गुडाई नहीं होनी फलाना नहीं, मतलब हाँ छुट लेगी जिस टाइम ही मैं प्लाट लिया है
0: हाँ जी
1: उस टाइम ले की गल क्या दब्बड़ था,
0: हाँ जी
1: खड किस्म ले थी,
0: हाँ जी
1: फिर मैं जेसीबी ने काफी कम से कम को 40-42 लाख रुपया खत्म किया एदी बार,
0: अच्छा
1: मिली तो सस्ता गया पर
0: हाँ जी
1: जिस टाइम लिया हा था मैं कोई 28-30 हज़ार रुपया परक नाल ले लिया है,
0: हाँ जी
1: कने उसके बाद दुबारी फिर मैं एदी पर मतलब सताइया कनाल ही पर मतलब ज्यादा नहीं तो दुबारी कोई 42-43 लाख रुपया और खर्चिया
0: बराबर करने
1: थे, पहले बराबर की खड्डे पारे जो टोला ही पत्थर इतना ही मैं पत्थर बेच दिता, मिस्त्री लगाए बनाने वाले पत्थर बनाने वाले तिन्होंने खाडू बनाएगी बेचते रहे,
0: हाँ जी
1: तहन 8-10 साल खाडू भी बनाएगी बेचते रहे पत्थर भी बेचते रहे, फिर जमीन प्लेन करी थी तो नजर मारा जमीन ये बनी कहने कागजा बिच भी अब लहरी बगीचा बनी
0: बिल्कुल। हाँ जी ता जी हूँ सब्जी वह चलते हैं,
1: हाँ जी हाँ जी
0: क्या क्या लगाया इस टाइम सब्जी?
1: इस टाइम मैं बैंगन लगाए जी,
0: हाँ जी
1: टमाटर लगाए हो, टमाटर करने दुबारी मिर्च है, उसके बाद करेला था इस पहा लगाया,
0: अच्छा
1: खीरा लगाया, डानियां लगाइया, बाकी मैं एक ऑर्गेनिक तलड़ी जब मैं निकालता दुबारी पूरी है बारिशा चाहे दुबारी ये लगाई अगे दिख नज़र मारने तो
0: हाँ
1: तो ये तलड़ी निकली जाती नहीं जल 5-6-7-8-8 क्विंटल निकली जी,
0: अच्छा
1: 150 रुपया पर किलो बिकी जाती,
0: अच्छा
1: भी हाँ ऑर्गेनिक रखी, लौंकुए बेली लगाइया ये भी ऑलरेडी ऑर्गेनिक होंगी, ये इसी यूरिया इं भी सड़ती है तो यूरिया जो है तबाह करी जाता इसी सुखी जाता सुकाई जाता बेली जो भी कम ਕੰਮ ਕਰਾ ਔਰਗੈਨਿਕ ਹੀ ਕਰਾ ਦੇ ਬਾਰੀ ਮਤਲਬ ਹਾਂ ਇਹ ਕੈਮੀਕਲ ਵਗੈਰਾ
0: ਬਿਲਕੁਲ
1: ਸਪਰੇਅ ਸਪਰੂਅ ਵਗੈਰਾ ਕਦੀ ਨਹੀਂ ਕਰਦੇ ਹਾਂ
0: ਰਾਮ ਸਿੰਘ ਜੀ ਤੁਹਾਂ ਜੋ ਕੁਦੂ ਤੇ ਪ੍ਰੇਰਣਾ ਮਿਲੀ ਕਿ ਔਰਗੈਨਿਕ ਜਿਹੜਾ ਪ੍ਰਾਕਿਰਤਿਕ ਤਰੀਕੇ ਕਰਨਾ ਜਿਹੜਾ ਸਬਜ਼ੀ ਤਿਆਰ ਕੀਤੀ
1: ਜਾਏ ਗੱਲ ਕਿ ਹਾਂ ਮਾਂ ਵਿਸ਼ਵਵਿਦਿਆਲਿਆ ਦੁਬਾਰੀ ਪਾਲਨਪੁਰ ਵੀ ਸਾਂਝੋ ਸੱਦੇ ਵੀ ਰਹਿੰਦੇ
0: ਹਾਂ
1: ਅਸਾਂ ਵੀ ਜਾਂਦੇ ਰਹਿੰਦੇ ਕੇ ਵੀ ਕੇ ਵਾਲੇ ਸਾਂਝੋ ਲਈ ਜਾਂਦੇ
0: ਹਾਂਜੀ
1: ਕੇ ਵੀ ਹਰ ਜਗ੍ਹਾ ਦੁਬਾਰੀ ਜਾਇਕਾ ਵਾਲੇ ਨੀਂਦੇ ਰਹੇ ਸਾਂਝੋ
0: ਹਾਂਜੀ
1: ਮਤਲਬ ਕਈ ਜਗ੍ਹਾ ਦੁਬਾਰੀ ਚੱਲ ਕੋਈ ਮਿਨਿਸਟਰ ਦਾ ਪ੍ਰੋਗਰਾਮ ਹੋਇਆ ਤਾਂ ਵੀ ਨੀਂਦੇ ਰਹੇ
0: ਹਾਂਜੀ
1: ਕੇ ਵੀ ਦੁਬਾਰੀ ਮਤਲਬ ਜਿਵੇਂ ਕਿ ਹੋਰ ਕੋਈ ਇੱਥੋਂ ਸਾੜੇ ਵੱਲ ਜ਼ਿਆਦਾ ਨਹੀਂ ਤਾਂ ਮੈਂ ਸਾਲੇ ਦੇ ਦੋ ਤਿੰਨ ਪ੍ਰੋਗਰਾਮ ਦੁਬਾਰੀ ਐਗਰੀਕਲਚਰ ਵਾਲੇ ਕਦੀ ਜਾਇਕਾ ਵਾਲੇ ਕਦੀ ਐਗਰੀਕਲਚਰ
0: ਵਾਲੇ ਕਦੀ
1: ਆਉਂਦੇ ਰਹਿੰਦੇ ਇੱਥੋਂ ਅਫਗਾਨਿਸਤਾਨ ਦੀ ਟੀਮ ਵੀ ਇੱਕ ਵਾਰੀ ਮੇਰੇ ਵਾਲੇ ਇੱਥੋਂ ਆਈ ਚੁੱਕੀ
0: ਅੱਛਾ
1: ਚੀਫ ਸੈਕਟਰੀ ਵੀ ਆਈ ਉਹ ਦੁਬਾਰੀ ਮਤਲਬ ਜਿਹੜੇ ਕਿ ਸਾਰੇ ਦੁਬਾਰੀ ਮਤਲਬ ਡਿਪਾਰਟਮੈਂਟਾਂ ਦੇ ਹੁੰਦੇ ਦੁਬਾਰੀ ਸ਼ਿਮਲਾ ਬੈਠੇ ਹੋ ਐਜ ਏ ਸੀ ਐਮ ਹੀ ਬੋਲਦੇ ਤੇ ਨਹੀਂ ਸਭ ਇੱਥੋਂ ਆਈ ਕੇ ਬੈਠੀ ਉਹ ਦੁਬਾਰੀ ਮਤਲਬ
0: ਬਿਲਕੁਲ ਦੇਖਾ ਬੜੀ ਖੁਸ਼ੀ ਦੀ ਗੱਲ ਹੈ ਦੇਖਾ ਚਲੋ ਆਹਾਂ ਦੇ ਕਿਸਾਨ ਇਤਨੇ ਵੱਡੇ ਸਤਰ ਪਰ ਚਲੋ ਖੇਤੀ ਕਰਦੇ ਹਨ ਨਾ ਅੱਛਾ ਤਾਂ ਚਲੋ ਤੁਹਾਂ ਜੀ ਸਬਜ਼ੀ ਤੁਹਾਂ ਬਿਲਕੁਲ ਪ੍ਰਾਕਿਰਤਿਕ ਤਰੀਕੇ ਕਰਨਾ ਤਿਆਰ ਕਰਨੀ ਹੈ
1: ਜੀ ਜੀ ਜੀ
0: ਤਾਂ ਜਲੂ ਇਹ ਵੇਚਣੀ ਹੈ ਤਾਂ ਉਸੇ ਰੇਟ ਹੈ ਕਿ ਵਿਕੀ ਪਾਉਂਦੀ ਜੀ ਆਹ ਸੋਹਣਿਆ ਕਿ
1: ਪੈਸਾ ਨਹੀਂ ਮਿਲਦਾ ਪੂਰਾ ਸਾਂਝੋ ਜੀ
0: ਹੈ ਨਾ
1: ਗੱਲ ਇਹ ਹੈ ਕਿ ਪੂਰਾ ਮੈਂ ਖਰਚਾ ਪੂਰਾ ਨਹੀਂ ਹੁੰਦਾ
0: ਹਾਂਜੀ
1: ਪਰ ਹਾਂ ਇਹ ਦਿਖਦੇ ਕਿ ਗੱਲ ਇਹ ਹੈ ਕਿ ਸ਼ੁੱਧ ਖਾਕ ਨਾ ਸ਼ੁੱਧ ਖਿਲਾ
0: ਹਾਂਜੀ
1: ਹਾਂ ਤੇ ਇਸ ਵਿੱਚ ਪੈਸਾ ਹੀ ਜ਼ਿੰਦਗੀ ਨਹੀਂ ਹੁੰਦਾ ਹਾਂ ਇਫ ਵੈਲਥ ਇਜ ਲਾਸਟ ਨਥਿੰਗ ਲਾਸਟ ਇਫ ਹੈਲਥ ਇਜ ਲਾਸਟ ਸਮਥਿੰਗ ਲਾਸਟ ਬਟ ਇਫ ਕਰੈਕਟਰ ਇਜ ਲਾਸਟ ਐਵਰੀਥਿੰਗ ਲਾਸਟ ਤਾਂ ਆਪਣੇ ਕਰੈਕਟਰ ਜੋ ਹਾਂ ਇਸ ਤਰੀਕੇ ਮੇਨਟੇਨ ਰੱਖਿਆ ਕਿ ਜ਼ਿਆਦਾ ਨਹੀਂ ਆਪਣੇ ਘਰ ਦੇ ਵੀ ਸਾਰੀ ਸਬਜ਼ੀ ਵਗੈਰਾ ਜਿਹੜੇ ਵੀ ਖਾਂਦੇ ਤਾਂ ਦੁਬਾਰੀ ਗੱਲ ਇੱਕ ਹੈ ਕਿ ਸ਼ੁੱਧ ਮਤਲਬ ਸਰਦੀ ਬਿਮਾਰੀਆਂ ਤੇ ਬਚੀ ਰਹਿਣਾ
0: ਹਾਂਜੀ
1: ਕਹਿੰਦੇ ਆਹ ਦੇਖਦੇ ਕੋਈ ਹੋਰ ਵੀ ਖਾਂਦਾ ਸਾਡੇ ਵੱਲ ਤਾਂ ਦੁਬਾਰੀ ਸਾਹਿਬ ਬਿਮਾਰੀਆਂ ਤੇ ਬਚਿਆ ਰਹਿੰਦਾ ਗਰੀਬ
0: ਬਿਲਕੁਲ ਹਾਂਜੀ ਤੁਹਾਡੀ ਕਿਤਨੀ ਉਮਰ ਹੋਈ ਹੈ ਜੀ
1: ਮੇਰੇ ਇਸ ਟਾਈਮ 91 ਸਾਲ ਚੱਲਿਆ ਜੀ
0: ਅੱਛਾ ਤਾਂ ਇਤਨਾ ਭਰੀ ਜੀ ਦੇਖਾ ਇਹ ਮੱਛਲੀ ਫਾਰਮ ਸੰਭਾਲਣਾ ਮਸ਼ਰੂਮ ਬਗੀਚਾ ਇਹ ਸਾਰਾ ਹੀ ਤਾਂ ਇਕੱਲੇ ਕੰਮ ਕਰਦੇ ਕਿ
1: ਇਕੱਲਾ ਹੀ ਕਰਦਾ ਬਾਕੀ ਸਮੇਂ ਦੇ ਮੁਤਾਬਿਕ ਲੇਬਰ ਦੀ ਜ਼ਰੂਰਤ ਪੈਂਦੀ ਹੈ ਲੇਬਰ ਹੀ ਮੰਗਾ ਲੈਂਦਾ
0: ਅੱਛਾ ਜੀ ਰਾਮ ਸਿੰਘ ਜੀ ਦੇਖਾ ਆਹਾਂ ਦੀ ਜਿਹੜੀ ਯੁਵਾ ਪੀੜ੍ਹੀ ਹੈ ਨਾ ਸਾ ਦੇਖਾ ਨੌਕਰੀ ਪਿੱਛੇ ਤਾਂ ਤੂੰ ਘੁੰਮਾ ਕਰਦੀ ਇਹਦੇ ਬਾਵਜੂਦ ਦੇਖਾ ਕੁਛ ਹੱਦ ਤੱਕ ਨੌਕਰੀਆਂ ਨਹੀਂ ਵੀ ਮਿਲਾ ਕਰਦੀਆਂ ਨਾ ਕਹਿੰਦਾ ਤਿੰਨਾਂ ਬਾਅਦ ਜਿਹੜੀਆਂ ਸਾ ਆਪਣੀਆਂ ਖਰੀਆਂ ਖੋਲੀਆਂ ਜ਼ਮੀਨਾਂ ਵੀ ਹਨ ਉਸ ਯੁਵਾ ਪੀੜ੍ਹੀ ਜੀ ਤੁਸੀਂ ਕਿਆ ਸੰਦੇਸ਼ ਦੇਣਾ ਚਾਹਾਂਗੇ
1: ਆਹਾਂ ਤੇ ਦੇਖਣਾ ਚਾਹੁੰਦੇ ਕਿ ਦੁਬਾਰੀ ਗੱਲ ਕਿਆ ਹੈ ਤਦਵੀਰ ਤਕਦੀਰ ਜੋ ਬਦਲੀਂਦੀ
0: ਹਾਂ
1: ਤਾਂ ਕਿ ਕੋਸ਼ਿਸ਼ ਕਰਾ
0: ਹਾਂਜੀ
1: ਕਿ ਸੱਚੀ ਮਿਹਨਤ ਕਰਾ
0: ਹਾਂਜੀ
1: ਤਾਂ ਕਿ ਦੁਬਾਰੀ ਗੱਲ ਇਹ ਕਿ ਕੁਛ ਅੱਗੇ ਹੱਥ ਨਾ ਫੈਲਾਉਣਾ ਪਵੇ
0: ਜੀ ਜੀ
1: ਕਹਿੰਦਾ ਗੱਲ ਇਹ ਹੈ ਕਿ ਦੁਬਾਰੀ ਆਪਣੇ ਰੋਜ਼ੀ ਰੋਟੀ ਜੇ ਐਸੇ ਆਦਮੀ ਦੁਬਾਰੀ ਆਪਣੀ ਖੇਤੀ ਵਿੱਚ ਵੀ ਨਿਕਾਲੇ ਸਕਦਾ ਹਰ ਕਈ ਕਿਸਮ ਦੀ ਅਲੱਗ ਅਲੱਗ ਕਿਸਮ ਦੀ ਅੱਜ ਕੱਲ੍ਹ ਟੈਕਨੋਲੋਜੀ ਕਾਫੀ ਜ਼ਿਆਦਾ ਹੈ
0: ਹਾਂਜੀ
1: ਬਾਕੀ ਕੇ ਵੀ ਕੇ ਵਾਲੇ
0: ਹਾਂਜੀ
1: ਮਤਲਬ ਐਗਰੀਕਲਚਰ ਵਾਲੇ ਸਾਰੇ ਪੂਰੀ ਤਰੀਕੇ ਨਾਲ ਸਹਿਯੋਗ ਕਰਾ ਦੇ
0: ਹਾਂਜੀ
1: ਤਾਂ ਇਸ ਤਰੀਕੇ ਨਾਲ ਦੁਬਾਰੀ ਤਿੰਨਾਂ ਦੇ ਸਹਿਯੋਗ ਲੈ ਕੇ ਦੁਬਾਰੀ ਮਤਲਬ ਤਿੰਨੇ ਚਾਹੀਦਾ ਕਿ ਦੁਬਾਰੀ ਕੋਈ ਨਾ ਕੋਈ ਕੰਮ ਕਰੀਏ ਹਾਂ ਕਹਿੰਦੇ ਦੁਬਾਰੀ ਮਤਲਬ ਕੁਛ ਹੀ ਅੱਗੇ ਦੁਬਾਰੀ ਨੌਕਰੀ ਨਹੀਂ ਤਾਂ ਮਤਲਬ ਆਪਣੀ ਦੁਬਾਰੀ ਬਿਜ਼ਨਸ ਜੇ ਐਸਾ ਹੈ ਅਗਰ ਖੇਤੀਬਾੜੀ ਕਰਨੀ ਤਾਂ ਵੀ ਦੁਬਾਰੀ ਆਦਮੀ ਜੇ ਆਪਣਾ ਰੋਜ਼ੀ ਰੋਟੀ ਬੜੇ ਆਰਾਮ ਨਾਲ ਚਲਾ ਲੈਂਦਾ
0: ਜੀ ਹਾਂਜੀ
1: ਪਰ ਇਹ ਹੈ ਕਿ ਹੋਣਾ ਤਾਂ ਮਿਹਨਤ ਕਰਨੀ ਤੇ ਹੀ ਹੋਣਾ
0: ਜੀ
1: ਕਹਿਣਾ ਜਿਵੇਂ ਕੋਈ ਮਿਹਨਤ ਕਰਨਾ ਹੀ ਨਾ ਚਾਹਤਾ ਪ੍ਰੇਮਤਾ ਤੁਹਾਡੀ ਉਸ ਲੱਗੀ
0: ਜੀ ਰਾਮ ਸਿੰਘ ਜੀ ਤੁਸੀਂ ਆਪਣੇ ਖੇਤੀਬਾੜੀ ਦੇ ਅਨੁਭਵ ਆਹਾਂ ਕਰਨਾ ਸਾਂਝਾ ਕੀਤੇ ਆਪਣਾ ਕੀਮਤੀ ਸਮੇਂ ਤੁਸੀਂ ਆਹਾਂ ਜੋ ਦਿੱਤਾ ਬੜੀ ਖੁਸ਼ੀ ਹੋਈ ਤੁਸੀਂ ਕਰਨਾ ਮਿਲੀ ਕੇ ਤੁਹਾਂ ਦਾ ਬਹੁਤ ਬਹੁਤ ਧੰਨਵਾਦ
2: ਕਿਸਾਨ ਕਨੇ ਬਾਗਵਾਨ ਸਾਥੀਓ ਇਹ ਸੁਣੀ ਅਸਾਂ ਜਾਣਕਾਰੀ ਕਨੇ ਉਮੀਦ ਹੈ ਕਿ ਜਾਣਕਾਰੀ ਤੇ ਅਸਾਂ ਵੀ ਸਾਰਿਆਂ ਲਾਭ ਲੈਣਾ ਹੈ ਨਾ ਜੀ
3: ਜੀ ਕਨੇ ਤਾਈ ਹੁਣ ਜਿਹੜਾ ਸੈ ਸਥਾਨੀ ਸਬਜ਼ੀ ਮੰਡੀ ਕਾਂਗੜਾ ਦੇ ਥੋਕ ਮੋਲ ਭਾਵ ਜਿਹੜੇ ਨੇ ਟਿਆਲੇ ਪਰ ਪੁੱਜੀ ਹੁਣ ਹੈ ਨਾ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਆਲੂ ਦੀ ਤਾਂ ਆਲੂ ਰਿਹਾ ਤਾਈ ਅੱਜ ਮੰਡੀ 'ਚ 8 ਤੇ 12 ਰੁਪਏ ਪ੍ਰਤੀ ਕਿਲੋ ਪਿਆਜ਼ ਤੁਹਾਂ ਦਾ ਰਿਹਾ ਤਾਈ 24 ਤੇ 25 ਕਨੇ ਕਿਸਾਨ ਸਾਥੀਓ ਟਮਾਟਰ ਜਿਹੜਾ ਸੈ 16 ਤੇ 18 ਲਹਸੁਣ ਦੀ ਗੱਲ ਕਰੀਏ ਤਾਂ 120 ਤੇ 130 ਰੁਪਏ ਪ੍ਰਤੀ ਕਿਲੋ ਸ਼ਿਮਲਾ ਮਿਰਚ ਤੁਹਾਡੀ 40 ਤੇ 45 ਅਰਵੀ ਜਿਹੜੀ ਹੈ ਸੈ ਕਿਸਾਨ ਸਾਥੀਓ 30 ਤੇ 32 ਖੀਰਾ ਜਿਹੜਾ ਸੈ 16 ਤੇ 30 ਰੁਪਏ ਪ੍ਰਤੀ ਕਿਲੋ ਮਟਰ ਜਿਹੜਾ ਰਿਹਾ ਕਿਸਾਨ ਸਾਥੀਓ 60 ਤੇ 65 ਫੁੱਲ ਗੋਭੀ ਤੁਹਾਡੀ ਰਹੀ 35 ਤੇ 40 ਬੰਦ ਗੋਭੀ ਕਿਸਾਨ ਸਾਥੀਓ 12 ਤੇ 14 ਬੈਂਗਣ ਤੁਹਾਡਾ ਰਿਹਾ 25 ਤੇ 26 ਕਹਿੰਦੇ ਕੱਦੂ ਜਿਹੜਾ ਸੈ 12 ਤੇ 14 ਮੂਲੀ ਤੁਹਾਡੀ 15 ਤੇ 20 ਟਿੰਡਾ ਕਿਸਾਨ ਸਾਥੀਓ 18 ਤੇ 20 ਕਹਿੰਦੇ ਪਾਲਕ ਤੁਹਾਡਾ 25 ਤੇ 30 ਹਰੀ ਮਿਰਚ ਦੀ ਗੱਲ ਕਰੀਏ ਤਾਂ ਹਰੀ ਮਿਰਚ ਮੰਡੀ 'ਚ ਜਿਹੜਾ ਭਾਅ ਰਿਹਾ ਅੱਜ ਰਿਹਾ 35 ਤੇ 40 ਧਨੀਆ 75 ਤੇ 80 ਤੋਰੀ 25 ਤੇ 30 ਭਿੰਡੀ 22 ਤੇ 25 ਘੀਆ ਤੁਹਾਡਾ 15 ਤੇ 25 ਕਟਹਲ ਜਿਹੜਾ ਸੈ 50 ਤੇ 55 ਕਰੇਲਾ ਤੁਹਾਡਾ 18 ਤੇ 25 ਕਹਿੰਦੇ ਫਰੈਸ਼ ਬੀਨ ਵਧੀਆ ਭਾਅ ਮਿਲਦਾ ਦਾ 80 ਤੇ 100 ਗਾਜਰ ਤੁਹਾਡੀ 25 ਤੇ 30 ਕਹਿੰਦੇ ਹੁਣ ਫਲਾਂ ਦੀ ਗੱਲ ਕਰੀਏ ਤਾਂ ਫਲਾਂ 'ਚ ਸੇਬ ਤੁਹਾਡਾ 120 ਤੇ 140 ਕੇਲਾ ਜਿਹੜਾ ਸੈ 40 ਤੇ 50 ਰੁਪਏ ਪ੍ਰਤੀ ਦਰਜਨ ਅਨਾਰ ਤੁਹਾਡਾ 120 ਤੇ 130 ਕਿਸਾਨ ਸਾਥੀਓ ਅਮਰੂਦ ਕਹਿੰਦੇ ਮੌਸਮੀ ਜਿਹੜਾ ਸੈ ਇੱਕੋ ਹੀ ਭਾਅ ਰਿਹਾ ਦੂਨੀ ਦਾ 100 ਤੇ 90 ਰੁਪਏ ਪ੍ਰਤੀ ਕਿਲੋ ਪਪੀਤਾ ਤੁਹਾਡਾ 40 ਤੇ 45 ਕਹਿੰਦੇ ਆੜੂ ਜਿਹੜਾ ਸੈ 70 ਤੇ 75 कने हुण अपने किसान साथियों दे चलदे ने एक प्यारे दे लोक गीत पाहें।